ਕਰੋ ਥਾਰੇ ਨੈਣਾ ਸੁ ਥਾਰੇ ਗਾਲਾਂ ਸੁ ਥਾਰੇ ਹੋਠਾਂ ਸੁ ਰੰਗ ਮਨ ਮਾਰੋ ਮਾਰੀ ਜਾਨ ਕਮਰ ਸਾ ਥਾਰੇ ਹੋਠਾਂ ਸੁ ਰੰਗ ਮਨ ਮਾਰੋ।

ਸਿਤਾਰੋ ਥਾਰੇ ਨੈਣਾ ਸੁ ਥਾਰੇ ਗਾਲਾਂ ਸੁ ਥਾਰੇ ਹੋਠਾਂ ਸੁ ਰੰਗ ਮਨ ਮਾਰੋ ਮਾਰੀ ਜਾਨ ਕਮਰ ਸਾ ਥਾਰੇ ਹੋਠਾਂ ਸੁ ਰੰਗ ਮਨ ਮਾਰੋ।